0: ਦੇਖੋ ਇਹੋ ਜਾਂਪੋ ਜਾਂਪੋ ਜੂਕ ਆਵੇ ਤੂੰ ਟ੍ਰੇ ਮਾਜੋ ਜਾ ਓ ਸੀਸਾ ਟ੍ਰੈਂਸਾ
1: ਜਾ ਓ ਜਾ ਓ
0: ਸੀਸਾ ਹੋਈ ਤੀ
1: ਜਾ ਓ
0: ਹੋ ਪਿਓ ਇਹ ਬੇ ਨੇ ਉਤੇ ਤੇ ਆਂਦੇ ਬੇ ਹੈ ਪਾ ਜਾ ਵਾ ਜੂ ਜਾਂਪੋ ਜੂ ਟ੍ਰੇ ਮਾਜੋ ਆਵੇ
1: ਕੰਨੇ ਕੋ ਬੋਲੋ
0: ਕੋ ਆਰੋਆ ਦੇ ਜਾ ਹੈ ਜੇ ਬੋ ਲਿਆ ਬੇ ਆਏ ਸਤਾ ਦੇ ਲੋ ਅਸਲ ਯਾ ਮਾਰੀ ਜੋ ਕੁਰੇ ਲੁਕ ਆਲਾ ਜੂ ਸਾਲੋ ਮੀ ਕਾਲੋ Saludos, Guillermo.
1: Carlos Guillermo Ledesma Cubilla. Sí, sí, sí, un saludo cordial para él. Hola, amigo, excelente el programa. El profe Cafú y Blanca Ramírez siempre están juntitos ellos. ¿Qué están haciendo, profe Cafú, Blanca Ramírez, tomando mate, me imagino, ¿verdad? O alguna, o algo un poco más fresco y fuerte.
2: Hola, Jean-Paul. Feliz cumpleaños a Giselle. Feliz cumpleaños. Nos vamos todo al cumpleaños de Giselle, Jean-Paul.
1: Sí, sí, sí, sí. Termina el partido de